0: Night Shift. All your favorite music. Big 106.2. The beat of Bollywood.
1: ਅੱਜ ਦਿਨ ਚੜਿਆ ਤੇਰੇ ਰੰਗ ਵਰਗਾ, ਤੇਰੀ ਚੁੰਮਣ ਪਿਛਲੀ ਸੰਗ ਵਰਗਾ, ਹੈ ਕਿਰਨਾਂ ਦੇ ਵਿੱਚ ਨਸ਼ਾ ਜਿਹਾ, ਕਿਸੇ ਛੀਵੇਂ ਸੱਪ ਦੇ ਡੰਗ ਵਰਗਾ, ਅੱਜ ਦਿਨ ਚੜਿਆ ਤੇਰੇ